ਜੀ ਤੁਸੀਂ ਹਰਭਜਨ ਮਾਨ ਦੀ ਆਵਾਜ਼ ਵਿੱਚ ਸੁਣਦੇ ਪਏ ਹਵੇ ਗੱਲ ਕਰੇਂਦੇ ਹਾਂ ਖਾਵਣ ਪੀਵਣ ਦੀ ਸਰਾਇਕਿਆਂ ਦਾ ਸੁਭਾਅ ਹੈ ਪਰ ਬਹੁ ਘੱਟ ਲੋਕ ਜਾਣਦੇ ਹਨ ਕਿ ਖਾਵਣ ਦੀ ਸ਼ੈ ਨੂੰ ਸੁਰੱਖਿਅਤ ਕਿੰਝ ਰੱਖਣਾ ਹੈ ਦੁੱਧ ਤੇ ਦੁੱਧ ਤੋਂ ਬੜੇ ਸ਼ੈ ਫਲ ਸਬਜ਼ੀਆਂ ਜਲਦੀ ਖਰਾਬ ਥੀਂਦੇ ਹਨ ਇਸ ਲਈ ਇਨ੍ਹਾਂ ਨਾਲ ਬਣੀ ਖਾਵਣ ਕੀ ਸ਼ੈ ਨੂੰ ਸੁਰੱਖਿਅਤ ਰੱਖਣਾ ਤਾਂ ਬਹੁ ਲਾਜ਼ਮੀ ਹੈ ਕਿਉਂਕਿ ਇਸ ਵਿੱਚ ਪੈਦਾ ਹੋਣ ਵਾਲੇ ਬੈਕਟੀਰੀਆ ਵਾਇਰਸ ਸਾਕੂ ਅੱਖਾਂ ਨਾਲ ਨਹੀਂ ਦਿਸੇਂਦੇ ਤੇ ਸ਼ੈ ਚੋਂ ਬੋ ਵੀ ਕਹਿ ਨਹੀਂ ਆਵਦੀ ਅਸਾਂ ਸ਼ੈ ਨੂੰ ਖਾ ਖਿੰਦੇ ਹਾਂ ਤੇ ਬਿਮਾਰ ਪੋ ਜਾਂਦੇ ਹਾਂ ਘਰ 'ਚ ਖਾਵਣ ਦੀ ਕੋਈ ਵੀ ਸ਼ੈ ਖਰਾਬ ਨਾ ਥੀਵੇ ਇਸ ਨੂੰ ਸਾਂਭ

ਹਾਈ ਸੁਰਿੰਦਰ ਕੌਰ ਦਾ ਗਾਇਆ ਗੀਤ ਸੁਣਨ ਵਾਲਿਓ, ਖਾਵਣ ਪੀਵਣ ਸੋਵਣ ਬੈਠਣ ਦੇ ਨਾਲ ਨਾਲ ਘਰ ਬਾਹਰ ਸਫਾਈ ਦਾ ਹੋਣਾ ਬਹੁ ਲਾਜ਼ਮੀ ਹੈ। ਬਿਮਾਰੀਆਂ ਤੋਂ ਬਚ ਸੀ ਵਾਲਾ ਸਾਫ਼ ਸੁਥਰਾ ਘਰ ਬਾਹਰ ਕਿਸਕੂ ਚੰਗਾ ਨਹੀਂ ਲੱਗੇਂਦਾ। ਘਰ ਦੀ ਸਫਾਈ ਹੋਵਣ ਤੇ ਲੋਕ ਕੂੜਾ ਬਾਹਰ ਸੜਕ ਤੇ ਸੁੱਟੇਂਦੇ। ਇਸ ਤਰ੍ਹਾਂ ਕਦਹਾ ਨਹੀਂ ਕਰਨਾ ਚਾਹੀਦਾ, ਦੇਖਣ ਵਿੱਚ ਵੀ ਭੈੜਾ ਲੱਗੇਂਦਾ। ਕੂੜਾ ਕੂੜੇਦਾਨ ਵਿੱਚ ਹੀ ਪਾਵਣਾ। ਪੰਧ ਵਿੱਚ ਟੁਰਦੇ ਕੁਝ ਖਾਵਦੇ ਪੀਵਦੇ ਹੋਵੋ ਤਾਂ ਉਹਦਾ ਪੈਕ ਕੂੜੇਦਾਨ 'ਚ ਹੀ ਸੁਟੇਵਣਾ। ਘਰ 'ਚ ਸਫੇਦੀ ਕਰਵੇਂਦੇ ਹੋ ਤਾਂ ਘਰ 'ਚੋਂ ਗੰਧ ਕਢੇਵਦੇ ਹੋ, ਜਿਵੇਂ ਪੁਰਾਣੇ ਡਿੱਬੇ ਲੋਹਾ ਕਈ ਕੁਝ। ਇਸ ਗੰਧ ਕੋ ਸੜਕ 'ਤੇ ਕਦਹਾਂ ਨਾ ਖਿੰਡਾਵੋ। ਹਮੇਸ਼ਾ ਕੂੜਾ ਘਰ ਵਿੱਚ ਸੁਟੇਣਾ ਲਾਜ਼ਮੀ ਹੈ। ਇਸ ਤਰ੍ਹਾਂ ਸਫਾਈ ਰਹਿੰਦੀ ਹੈ। ਇੰਝ ਹੀ ਨਹਿਰਾਂ ਵਿੱਚ ਘਰਾਂ ਦਾ ਕੂੜਾ, ਕਾਰਖਾਨਿਆਂ ਦਾ ਕੂੜਾ, ਹਸਪਤਾਲਾਂ ਦਾ ਕੂੜਾ ਨਾ ਸਟਿਆ ਵੰਜੇ। ਪਾਣੀ ਮੈਲਾ ਥੀਂਦਾ ਹੈ ਤੇ ਪੀਵਣ ਦੇ ਕਾਬਿਲ ਕਹਿ ਨਹੀਂ ਰਹਿੰਦਾ। ਨਹਿਰਾਂ 'ਚ ਰਹਿਣ ਦੇ ਜੀਵ ਵੀ ਮਰ ਵੇਂਦੇ ਹਨ। ਘਰ 'ਚ ਪਾਲੇ ਜਾਨਵਰਾਂ ਕੋ ਵੀ ਸੜਕ 'ਤੇ ਖੁੱਲ੍ਹਾ ਨਾ ਛੱਡ ਸੀ, ਇਹ ਬਹੁ ਗੰਦਗੀ ਖਿੰਡੇਂਦੇ ਹਨ। ਘਰ ਦੇ ਕੋਲੋਂ ਪਾਣੀ ਇਕੱਠਾ ਨਾ ਹੋਵਣ ਦੇਵੋ, ਕਈ ਜੰਮ ਜਾਸੀ ਮੱਖੀ ਮੱਛਰ ਥੀਂਵਦੇ। ਸਾਡਾ ਸਾਰਾ ਕਾ ਫਰਜ਼ ਹੈ ਚਫੇਰੂੰ ਸਫਾਈ ਰੱਖਣਾ। ਤੇ ਗਾਲਾਂ ਬਹੁਤ ਹੀ ਗਈਆਂ, ਹੁਣ ਇੱਕ ਗੀਤ ਸੁਣੇਂਦੇ ਹਾਂ ਜਸਬੀਰ ਜੱਸੀ ਦੀ ਆਵਾਜ਼ ਵਿੱਚ।

ਗੀਤ ਤੁਸਾਂ ਜਸਬੀਰ ਜੱਸੀ ਦੀ ਆਵਾਜ਼ ਵਿੱਚ ਸੁਣਦੇ ਪਏ ਹਵੇ। ਹੁਣ ਗੱਲ ਕਰੇਂ ਦੇ ਹਾਂ ਬਾਲਾਂ ਕੀ। ਮੌਜੂਦਾ ਸਮੇਂ 'ਚ ਬਾਲਾਂ ਕੋ ਸੰਭਾਲਣਾ ਅਤੇ ਉਹਨਾਂ ਕੋ ਸਹੀ ਪੰਧ ਦਿਖਾਉਣਾ ਬਹੁਤ ਜ਼ਰੂਰੀ ਹੈ। ਜੇ ਬਾਲਾਂ ਕੋ ਸਮਝਦਾਰੀ ਨਾਲ ਨਾ ਰੱਖੇ ਸਾਂ ਤਾਂ ਬਾਲ ਵਿਗੜਵੇ ਸੀ। ਬਾਲਾਂ ਕੋ ਜ਼ਿੰਮੇਵਾਰ ਕਿੰਝ ਬਣਾਉਣਾ ਹੈ ਅਸਾਂ ਤੁਹਾ ਕੋ ਦੱਸੇਂਦੇ ਹਾਂ। ਬਾਲਾਂ ਕੋ ਗਾਲ ਗਾਲ ਅਤੇ ਟੋਕਾ ਟਾਕੀ ਕਦਾ ਨਾ ਕਰੋ। ਇਹਨਾਂ ਕੋ ਪ੍ਰੇਮ ਨਾਲ ਸਮਝਾਉਣਾ ਹੈ। ਜਦੋਂ ਤੁਹਾਡਾ ਬਾਲ ਚੰਗਾ ਕੰਮ ਕਰੇ ਸੀ ਤਾਂ ਉਸ ਦੀ ਤਾਰੀਫ ਕਰਨਾ ਨਾ ਭੁੱਲੋ। ਇਸ ਨਾਲ ਬਾਲ ਅੱਗੋਂ ਵੀ ਕੰਮ ਵਧੀਆ ਕਰੇਂਦਾ ਹੈ। ਬਚਪਨ ਤੋਂ ਹੀ ਬਾਲਾਂ ਕੋ ਵੱਡਿਆਂ ਦਾ ਆਦਰ ਕਰਨਾ ਸਿਖਾਉਣਾ ਚਾਹੀਦਾ ਹੈ। ਬਾਲਾਂ ਕੇ ਮਨ ਦੀ ਗੱਲ ਵੀ ਸੁਣੋ, ਉਹਨਾਂ ਨਾਲ ਦੋਸਤਾਂ ਵਾਲੀ ਘਰ ਰਹਾਵਣ। ਬਾਲਾਂ ਕੋ ਮਿਲ ਜੁਲ ਕੇ ਖਾਵਣਾ ਸਿਖਾਉਣਾ ਚਾਹੀਦਾ ਹੈ। ਬਾਲਾਂ ਸਾਹਮਣੇ ਝਗੜਾ ਵੀ ਨਾ ਕਰ ਸੋ, ਨਾ ਗਲਤ ਲਫ਼ਜ਼ ਬੋਲ ਸੋ, ਝੂਠ ਵੀ ਕਦਾਂ ਕੁਛ ਨਾਕ ਸੀ, ਨਹੀਂ ਤਾਂ ਬਾਲ ਵੀ ਉਹ ਕਰ ਸਨ। ਇਹਨਾਂ ਗੱਲਾਂ ਕੋ ਅਮਲ 'ਚ ਲਿਆਉਣਾ ਹੈ ਆਪ ਚੰਗੇ।

ਬਣ ਸਨ ਤਾਂ ਬਾਲ ਵੀ ਚੰਗੇ ਬਣ ਸਨ। ਤੇ ਹੁਣ ਸਮਾਂ ਘਾਟੇ ਪਰ ਇੱਕ ਗੀਤ ਤਾਂ ਜ਼ਰੂਰ ਸੁਣੇ ਸਾਂ। ਗੀਤ ਹੈ ਰੇਸ਼ਮਾ ਦੀ ਆਵਾਜ਼ ਵਿੱਚ, ਬਹੁ ਵਧੀਆ ਗੀਤ ਹੈ ਚੱਸ ਘਿੰਨੋ।